0: ਆਏਗਾ ਵਾਹ ਵਾਹ ਬਹੁਤ ਸੁੰਦਰ
1: ਕਰੂੰ ਘੋਰ ਖਨ ਘੋਰ ਭੋਰ ਰਣ ਭੀਤਰ ਜੋਰ ਦਿਖਾਊਂਗਾ
0: ਬਹੁਤ ਅੱਛਾ
1: ਕਰੂੰ ਘੋਰ ਖਨ ਘੋਰ ਭੋਰ ਰਣ ਭੀਤਰ ਜੋਰ ਦਿਖਾਊਂਗਾ ਸ਼ੰਦਨ ਸਹਿਤ ਪਾਣੀ